0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੁਜੀ ਸਾਹਿਬ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਮਰ ਅਜੂਨੀ ਸੈ ਭੰਗ ਪ੍ਰਸਾਦ। ਜਪ ਆਦ ਸਚ ਕਾਦ ਸਚ ਹੈ ਵੀ ਸਚ, ਨਾਨਕ ਵਲਸੀ ਵੀ ਸਚ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲਿਫਰ।
1: ਚੁਪੇ ਚੁਪ ਨਾ ਹੋਵੇ ਜੇ ਲਾਇ ਰਹਾ ਲਿਫਤਾਰ,
0: ਬਖਿਆ ਬਖ ਨਾ ਉਥਰੇ ਜੈ ਪਾਨ ਅਪਰੀ ਅਪਾਨ,
1: ਸਹਿ ਸਿਆ ਨਾ ਪਾਲਕ ਹੋਏ ਤਾਂ ਇੱਕ ਨ ਛਾਲੇ ਨਾਲ,
0: ਕਿਉਂ ਸੱਚੀ ਆਰਾ ਹੋਇਆ ਕਿਉਂ ਖੋੜੇ ਥੱਥੇ ਪਾਲ,
1: ਹੁਕਮਰ ਜਾਏ ਛਾਨਾ ਨਾਨਕ ਲਿਖਿਆ ਨਾਲ,
0: ਹੁਕਮੀ ਹੋਵੇ ਨਾ ਖਾ ਹੁਕਮ ਨਾ ਖੇਸਿਆ ਚਾਏ,
1: ਹੁਕਮੀ ਹੋ ਬੰਜੀ ਹੁਕਮ ਮਿਲੇ ਵਰਿਆਏ,
0: ਹੁਕਮੀ ਉੱਤਮ ਨਿਜ ਹੁਕਮ ਲਿਖ ਤੁਕ ਸੁਖ ਪਾਏ ਹੈ,
1: ਇੱਕ ਨਾ ਹੁਕਮੇ ਬਖਸ਼ੀਸ਼ ਹੁਕਮੇ ਸਦਾ ਬਬਾਏ,
0: ਹੁਕਮੇ ਅੰਦਰ ਸਭ ਖਾਉ ਬਾਹਰ ਹੁਕਮ ਨਾ ਖੋਏ,
1: ਨਾਨਕ ਹੁਕਮੇ ਜੇ ਬੁਝੇ ਤਾਂ ਹੋਵੇ ਕਿਸੇ ਨਾ ਕੋਏ,
0: ਕਾਵੇ ਖੋਠਾਨ ਹੋਵੇ ਕਿਸੇ ਠਾਨ,
1: ਕਾਵੇ ਕੋ ਦਾਚਨ ਨਿਸ਼ਾਨ,
0: ਕਾਵੇ ਕੋ ਗੁਣ ਬਣਿਆਏ ਅਚਾਨ,
1: ਕਾਵੇ ਕੋ ਵਿਜੇ ਵਿਕਮ ਵਿਚਾਰ,
0: ਕਾਵੇ ਕੋ ਸਾਸ ਕਰੇ ਟੰਕੇ,
1: ਗਾਵੇ ਕੋ ਜੀਲੇ ਫਿਰਦੇ,
0: ਕਾਵੇ ਕੋ ਜਾਪੇ ਦਿਸੇ ਦੂਰ,
1: ਗਾਵੇ ਕੋ ਵੇਹੇ ਹਰਾ ਦੂਰ,
0: ਕਥ ਨਾ ਕਥੀ ਨਾ ਆਵੇ ਤੁਰ,
1: ਕਤ ਕਤ ਕਤੀ ਕੋਤੀ ਕੋਤ ਕੋਤ,
0: ਦੇਨ ਦਾਨ ਦੇ ਲੈ ਦੇ ਚੱਕ ਪਾਏ,
1: ਜੁਗਾ ਜੁਗੰਤਰ ਕਾਏ ਕਾਏ,
0: ਹੁਕਮੇ ਹੁਕਮ ਚਲਾਏ ਰਾਹੁ,
1: ਨਾਨਕ ਵੇਸੇ ਵੇ ਪਰਵਾਉ,
0: ਸੱਚ ਸਾਹਿਬ ਸੱਚ ਨਹਿ ਬਾਕੀ ਭਾਵ ਅਪਾਨ,
1: ਆਖੇ ਮੰਗੇ ਦੇ ਦੇ ਦਾਸ ਕਰੇ ਦਾਤਾਰ,
0: ਫਿਰ ਕਿਆ ਕੇ ਰੱਖੀਏ ਚਿਤ ਸੈਨ ਪਾਰ,
1: ਮੋਕੇ ਬੋਲਣ ਬੋਲੀਏ ਜੇ ਸੁੰਦਰ ਪਿਆਰ,
0: ਅੰਮ੍ਰਿਤ ਵੇਲ ਸੱਚ ਨਾ ਵਰਿਆਈ ਵਿਚਾਰ,
1: ਕਰ ਮੈਂ ਆਵੇ ਕਪਰਾ ਨਦਰੀ ਮੁਖ ਦੁਆਰ,
0: ਨਾਨਕੇ ਵੇ ਜਾਣੀਏ ਸਭ ਆਪੇ ਸੱਚਿਆਰ,
1: ਆਪੇ ਨਾ ਜਾਏ ਕੀਤਨ ਹੋਏ,
0: ਆਪੇ ਆਪ ਨਿਰੰਜਨ ਸੋਏ,
1: ਜਿਨਸ ਵਿਆਹ ਤਿਮ ਪਾਇਆ ਮਾਨ,
0: ਨਾਨਕ ਕਾਵਿਆ ਗੁਨੀ ਨਿਦਾਨ,
1: ਆਵੇ ਸੁਣੇ ਮਰ ਵਾਖਿਆ ਬਾਓ,
0: ਦੁੱਪ ਸੁੱਕ ਲੈ ਜਾਏ,
1: ਗੁਰਮੁਖ ਨਾਦਾਂ ਗੁਰਮੁਖ ਵੇਦਾਂ ਗੁਰਮੁਖ ਵੇ ਰਸਮਾਏ,
0: ਗੁਰੀ ਸ਼ਿਰ ਗੁਰ ਕੌਰ ਪਰਮਾ ਗੁਰ ਪਰਬਤੀ ਮਾਏ,
1: ਜਿਹੋ ਜਾਨ ਆਖਾ ਨਾਹੀ ਕਿਸੇ ਨਾ ਕਤ ਨ ਜਾਏ,
0: ਕਰਾਖ ਦੇ ਬੁਝਾਏ
1: ਸਭ ਨਾ ਜੀਆ ਕਾ ਇੱਕ ਦਾਤਾ, ਸੋਮੇ ਵਿਸਰ ਨ ਜਾਏ,
0: ਤੀਰਤ ਨਾਵ ਜੈ ਚਿਸ ਪਾਵਾ ਬਿੰਬਾ ਨੇ ਖਿੰਨਾ ਇਕਰੀ,
1: ਜੇਤੀ ਸਿਰ ਤੂੰ ਪਾਏ ਵੇ ਕਾ ਵਿੰਖ ਮੈਂ ਮਿਲ ਲਏ,
0: ਮਨ ਵਿੱਚ ਵਤਨ ਜਵਾਹ ਮਾਨਿਕ ਜੇ ਇੱਕ ਕੀ ਸਿੱਖ ਸੁਣੀ,
1: ਬੁਰੇ ਕਦੇ ਬੁਝਾਏ
0: ਸਭ ਨ ਜੀਆ ਕਾ ਇੱਕ ਰਾਤਾ, ਸੋ ਮੈਂ ਵਿਸਨ ਜਾਏ,
1: ਜੇ ਚੁੱਕ ਚਾਰੇ ਆਰ ਜਾ ਹੋਰ ਨਾ ਸੁਣੀ ਹੋਏ,
0: ਨਾ ਵਾਹ ਕੰਧ ਵਿੱਚ ਜਾਣੀਏ ਨਾ ਚਲੇ ਸਭ ਕੋਈ,
1: ਸੰਗਨ ਰਖਾਏ ਕੇ ਜਸ ਕਿਰ ਜਗਲੇ,
0: ਜੇ ਤਿਸ ਨਰ ਨ ਆਵੇ ਤਾਂ ਵਤ ਨ ਪੁੱਛੇ ਕੇ,
1: ਕੀਤਾ ਅੰਦਰ ਕੀਤਾ ਕਾ ਦੋਸ਼ੀ ਦੋਸ਼ ਤਰੇ,
0: ਨਾਨਕ ਨਿਉ ਗੁੰ ਗੁੰ ਕਰੇ ਗੁਣ ਬੰਟਿਆ ਗੁੰਦੇ,
1: ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ,
0: ਸੁਣੀਏ ਸਿਰ ਪਿਰ ਸੁਨਾਥ,
1: ਸੁਣੀਏ ਤਰਥ ਲਕਾ,
0: ਸੁਣੀਏ ਦੀਪ ਲੋਪਤਾ,
1: ਸੁਣੀਏ ਤੋਂ ਨ ਸਕੇ ਕਾਲ,
0: ਨਾਨਕ ਭਗਤਾ ਸਲਭ ਗਾਸ,
1: ਸੁਣੀਏ ਦੂ ਪਾਪ ਕਾ ਨਾ,
0: ਸੁਣੀਏ ਈਸ਼ਰ ਪਰਮਾ ਇਨ,
1: ਸੁਣੀਏ ਮੋਤ ਸਲਾ ਮੰਦ,
0: ਸੁਣੀਏ ਜੋਗ ਜੁਗਤਨ ਵੇਦ,
1: ਸੁਣੀਏ ਸ਼ਤ ਸਿਮਰਤ ਵੇਦ,
0: ਨਾਨਕ ਭਗਤਾ ਸਲਭ ਗਾਸ,
1: ਸੁਣੀਏ ਦੂ ਪਾਪ ਕਾ ਨਾ,
0: ਸੁਣੀਏ ਸਤ ਸੰਤੋਖਿਆਨ,
1: ਸੁਣੀਏ ਅਸਤ ਕਾ ਇਸ਼ਨਾਨ,
0: ਸੁਣੀਏ ਭਰ ਭਰ ਭਾਵੇ ਮਾਨ,
1: ਸੁਣੀਏ ਲਗੇ ਸਹਿਸ਼ ਧਿਆਨ,
0: ਨਾਨਕ ਭਗਤਾ ਸਦਾ ਵਿਕਾਸ,
1: ਸੁਣੀਏ ਦੂ ਪਾਪ ਕਾ ਨਾ,
0: ਸੁਣੀਏ ਸਲਾਹ ਗਨਾ ਕੇ ਕਾਮ,
1: ਸੁਣੀਏ ਸ਼ਿਲਪੀ ਪਤਿਸ਼ਾਓ,
0: ਸੁਣੀਏ ਅੰਦੇ ਭਾਵੇ ਰਾਓ,
1: ਸੁਣੀਏ ਹਾਥੋ ਵੇ ਆਸਕਾਓ,
0: ਨਾਨਕ ਭਗਤਾ ਸਦਾ ਵਿਕਾਸ,
1: ਸੁਣੀਏ ਦੂ ਪਾਪ ਕਾ ਨਾ,
0: ਮਨੇ ਕੀ ਗਤ ਕਹੀ ਨਾ ਜਾਏ,
1: ਜੇ ਕੋ ਕਹੇ ਕਿਛੇ ਪਛਤਾਏ,
0: ਖਾਗਾ ਖਾਲਮ ਨਲਕ ਨਾਨ,
1: ਮਨੇ ਕਵ ਕਰਮ ਵਿਚਾਰ,
0: ਐਸ ਨਾਮ ਨਿਰੰਜਨ ਹੋਏ,
1: ਜੇ ਕੋ ਮਨ ਜਨੇ ਮੰਗ ਹੋਏ,
0: ਮਨੇ ਸੁਰ ਹੋਵੇ ਮਨ ਬੁੱਧ,
1: ਮਨੇ ਸਗਮਨ ਰਾਖੀ ਸੁਚ,
0: ਮਨੇ ਮੋਇ ਛੋਟਾ ਨ ਖਾਏ,
1: ਮਨੇ ਜਮ ਕੇ ਸਤ ਨ ਜਾਏ,
0: ਐਸ ਨਾਮ ਨਿਰੰਜਨ ਹੋਏ, Mane mare takna pai.
1: Mane patsyo pargachai.
0: Mane magna chalepant.
1: Mane taram siddhi sanban.
0: Asanan ranchanui.
1: Jeko manjane mankoi.
0: Mane pave moktuai.
1: Mane parvare sadar.
0: Mane tare tare kusik.
1: Mane nanakave navik.
0: Asanam ranchanoi.
1: Jeko manjane mankoi.
0: Panchpavan, panchpadan.
1: Panche pave terkeman.
0: Panche soe darajan.
1: Panche kagure kyan.
0: Jeko kahe krevichan.
1: Karteke karne na isamar.
0: Dol darandi akaput.
1: Santoktaram kya kisut.
0: Jeko buje hove sachyar.
1: Dalle upar ke tavar.
0: Nati or prehohan.
1: Disse var kare kamjor.
0: Chi ja changa kenav.
1: Savana likya burikalam.
0: Eho lek lik jane koi.
1: Leka lekya keta hoi.
0: Ketar tan swali harup.
1: Kete tachane kunkut.
0: Kita basau eko kaval.
1: Kiste hoe laktariao.
0: Kudre kavan kahavi chan.
1: Parina java ekovar.
0: Jotir bhavi saibalikan.
1: Tu sadasalama nirankar.
0: Asanka japa sanka bao.
1: Asanka puchya sanktaptao.
0: Asankurant mukfe part.
1: Asang jog murai udar.
0: Asang pagakun gyan vichan.
1: Asang satya sang tatar.
0: Asang sun mabaksan.
1: Asang mulev laetar.
0: Kudre kavan kaha vichan.
1: Parina java ekovar.
0: Jatr bhave saibali khan.
1: Tu sada salaman nirankar.
0: Asang kamura kan kon.
1: Asang kajor haram makor.
0: Asang kamur kar jahi jan.
1: Asang galvahatya kamai.
0: Asang papi pap kar jai.
1: Asang kuryar kure firai.
0: Asang malech ma bakai.
1: Asang vinda sikare var.
0: Nanak nij kahavi chan.
1: Varina java ekovar.
0: Jatir bhave saibali khan.
1: Tu sada salama nirankar.
0: Asang kanava sankatam.
1: Agamma gamma sankalo.
0: Asanka his sirbai hoy.
1: Akri namagri sala.
0: Akri kyan gikungam.
1: Akri lekam bolamban.
0: Akra susan jovikan.
1: Jene leket senai.
0: Jifun mai tip tipai.
1: Jeta kita tetana.
0: Vina vena hikotau.
1: Kurut kavanka vichar.
0: Variana java ekavar.
1: Jyotu pave se balikar.
0: Tu sada salamat nirankar.
1: Varie hatare tande.
0: Pani dote utrasuke.
1: Mut palitika parahoe.
0: De sabun lea odoe.
1: Varie mapapa kesan.
0: Odo pena vekeran.
1: Puni papia karnai.
0: Karka karna likle jahum.
1: Ape picha pe vikao.
0: Nana kukmi avo jao.
1: Tire tatya datan.
0: Jeko pave tilkaman.
1: Sunye manye makita bao.
0: Antukat tirathponao.
1: Sagun tere mena ekoe.
0: Dengun kite bagana hoi.
1: Sua sad pani barma.
0: Sat suhan sraman cham.
1: Kavan sovela vat kavan, kavan jit kavan avar.
0: Kavan tsuruti maho kavan, chid hoa akan.
1: Vinna paya pantaji hovelik puran.
0: Vakana payo kadiyo jil, kadiyo jil likan lekuran.
1: Kite varna yogi jane rukmao na koe.
0: Jakarta sirti ko sache ape jane soe.
1: Kiv karaka kiv salai, kiv varni kiv jana.
0: Nana kakan sabko ake iktu ik siyana.
1: Vada sai vadinai kita jaka hove.
0: Nana cheko apo jan, jane ake kyana sohe.
1: Patala patala gasa gas.
0: Ora kora palta ke veka henik vant.
1: Sehisatar kahan kateva sunka ekadat.
0: Leka oita likhe leka hovarnas.
1: Nanak vada akiye ape jane ap.
0: Salahi salahi eti surinabhayam. Simon Shah Sutan Gira Seti Madan Antana Siti Kanan
1: Antana Karne Dena
0: Antana Vekan Sunanan
1: Antana Jape Kyaman Man
0: Antana Jape Kita Karn
1: Antana Jape Paravar
0: Ankara Kitebi Lai
1: Take Antana Pae Jai
0: Eo Antana Jane Koi
1: Vauta Kare Vahuta Hoi
0: Varda Sai Bhuchatau
1: Uche Uparuchana
0: Evrucha Ove Koi
1: Tisu Cheko Jane Soi
0: Jevarab Chane Apap
1: Nanak Nadri Karmida
0: Bhutta Karmikyana Chai
1: Tada Data Tinatamai
0: Kete Mange Jarapan
1: Kete Akanai Vichar
0: Kete Kaptu Teve Kar
1: Kete Lele Mukarpai
0: Kete Murakai Kai
1: Kete Adu Buksan Mar
0: Ebi Da Teri Datar
1: Manda Kalasi Bane Hoi
0: Harakana Sakke Koi
1: Jeko kahe akantai
0: O jane jitiamoi kai
1: Ape jane ape de
0: Ake sebe ke ke
1: Jisno vakshe sefatsala
0: Nanik padashai padashau